ਦੋ ਮਹਾਨ ਸੰਗੀਤਕਾਰੋ ਜੈਦੇਵ ਔਰ ਮਦਨ ਮੋਹਨ ਜੀ ਨੇ ਮਿਲ ਕੇ ਇਸ ਸੁੰਦਰ ਬਿਆਨ ਕੋ ਬਣਾਇਆ ਹੈ। ਰਵੀ ਸਾਹਿਬ ਜੀ ਨੇ ਬਹੁਤ ਹੀ ਖੂਬੀ ਸੇ ਗਾਇਆ ਹੈ ਔਰ ਆਪ ਲੋਗੋ ਨੇ ਬਹੁਤ ਹੀ ਪਿਆਰ ਸੇ ਸੁਣਾ। ਅਗਲਾ ਬਿਆਨ ਇੱਕ ਔਰ ਵੀ ਜਬਰਦਸਤ ਸੌਂਗ ਹੈ, ਅਲੀ ਰੇ ਮੇਰੇ ਨੈਨਾ ਸੁਣਨ ਕੋ ਜਾ ਰਹੇ ਆਪ ਸਭੀ ਕੋ। ਕੁਵੀਨ ਆਫ ਰੋਕ ਐਂਡ ਰੋਲ ਫਰੋਮ ਦ ਬਾਲੀਵੁੱਡ ਫਿਲਮ ਇੰਡਸਟਰੀ ਆਸ਼ਾ ਭੋਸਲੇ ਜੀ, ਕੰਪੋਜ਼ ਐਂਡ ਅਰੇਂਜ ਬਾਏ ਮਾਸਟਰ ਜੈਦੇਵ ਵਰਮਾ।